0: ਚਲਦੇ ਉਹ ਕੋਈ ਕੁੱਤਾ ਨਹੀਂ ਸੀ, ਕੋਈ ਮੈਟ ਨਹੀਂ ਸੀ ਦਿਖਦਾ, ਸਭ ਬੈਠੇ ਹੁੰਦੇ ਚੌਪੜੇ ਮਾਰ ਕੇ, ਪਿੰਡ ਡਰੋਪ ਸਾਇਲੈਂਸ ਲੋਕ ਇਸ ਤਰ੍ਹਾਂ ਵੀ ਆਫਿਸਰ ਰਿਟਾਇਰ ਹੋਏ ਸੀ, ਟੀਚਰ ਜਿਹੜੇ ਸੀ ਉਹ ਆਉਂਦੇ ਸੀ, ਪਰ ਪਿੰਡ ਡਰੋਪ ਇਹ ਜੋ ਪ੍ਰੋਗਰਾਮ ਚੱਲਦਾ ਸੀ ਆਕਾਸ਼ਵਾਣੀ ਦਾ, ਪਿੰਡ ਡਰੋਪ ਸਾਇਲੈਂਸ ਹੁੰਦੇ ਸੀ, ਲੋਕ ਕਿੰਨੇ ਖੁਸ਼ ਹੁੰਦੇ ਸੀ, ਆਹ ਕਿਆ ਆਨੰਦ ਆ ਗਿਆ। ਮੈਂ ਗੁਰਦੀਪ ਸਿੰਘ ਢਿੱਲੋਂ ਡੇਲੀ ਇੱਥੇ 35-40 ਸਾਲ ਤੋਂ ਸੈਰ ਕਰ ਰਿਹਾ, ਇਹ ਵੀ ਸਾਡੀ ਜਾਨ ਹੀ ਆ। ਹਰੇਕ ਕੋਈ ਵੀ ਬਾਹਰੋਂ ਆਊਟਸਾਈਡਰ ਦੂਜੇ ਕੰਟਰੀ ਤੋਂ ਆਇਆ ਹੋਵੇ ਜਾਂ ਦੂਜੀਆਂ ਸਟੇਟਾਂ ਤੋਂ ਆਉਂਦੇ ਆ, ਉਹ ਕਹਿੰਦੇ ਜੀ ਲੱਕੀ ਤੁਸੀਂ, ਅਸੀਂ ਨਰਕ ਦੀ ਜ਼ਿੰਦਗੀ ਜੁੜੇ ਹਾਂ। ਅਸੀਂ ਆਪ ਵੀ ਜਦੋਂ ਬੜੇ ਸਵੇਰ ਟਾਈਮ ਚੰਗੇ ਲੋਕ, ਬੜੇ ਰਿਟਾਇਰਡ ਲੋਕ, ਸਾਰੀਆਂ ਕੈਟਾਗਰੀ ਦੇ ਵੱਡੇ ਤੋਂ ਵੱਡੇ ਲੋਕ ਜਿਹੜੇ ਆ ਉਹ ਆਉਂਦੇ ਆ, ਉਹ ਅਸੀਂ ਆਪਸ ਵਿੱਚ ਗੱਲਾਂ ਕਰਦੇ ਹਾਂ। ਉਹ ਲੱਕੀ ਹਾਂ ਅਸੀਂ ਜਿਹੜੇ ਸ਼ਹਿਰ ਦੇ ਵਿੱਚ ਸਾਨੂੰ ਪ੍ਰਭਾਵਾਂ ਨੇ ਸੈਟਲ ਕਰਤਾ।
1: ਆਕਾਸ਼ਵਾਣੀ ਸੁਣਦੇ ਰਹੋ, ਉਮਰ ਦਰਾਜ ਰੱਖੇ
0: ਉਹ ਪ੍ਰਮਾਤਮਾ ਸਾਨੂੰ ਬਹੁਤ ਵੱਡੀ ਉਮਰ ਦੇ, ਇਤਨਾ ਹੀ ਸਾਨੂੰ ਸਿਹਤ ਸਮਾਜ ਨੂੰ ਦਿੰਦੇ ਰਹੋ, ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸਿਹਤ ਮਿਲਦੀ ਰਹੇ। ਜਿੰਦਾ ਕਿਸੇ ਸੰਸਥਾ ਨੂੰ ਖੜਾ ਕਰਨਾ, ਫਿਰ ਉਹਨੂੰ ਚਾਲੂ ਰੱਖਣਾ, ਉਹ ਉਸ ਤੋਂ ਵੱਡੀ ਜ਼ਿੰਮੇਵਾਰੀ ਹੈ। ਤੁਹਾਡੀ ਸਾਰੀ ਜ਼ਿੰਮੇਵਾਰੀਆਂ ਨਿਭਾ ਰਹੇ ਹੋ ਤੁਸੀਂ, ਅਤੇ ਬਹੁਤ ਬਹੁਤ ਵਧਾਈ ਦੇ ਹੱਕਦਾਰ ਹੋ ਤੁਸੀਂ।
2: गुरदीप सिंह ढिल्लो जी हमारे बहुत पुराने और नियमित श्रोता हैं और इनसे बातचीत के कुछ अंश आपने सुने, और ठीक आप ही लोगों की तरह ये भी हमसे जुड़े हुए हैं बहुत वर्षों से, और कितनी आत्मीयता से इन्होंने बात की कि बहुत वर्षों से इनका परिवार, सब लोग पहले रेडियो से ऐसे जुड़ जाते थे जैसे रेडियो उनके परिवार का एक हिस्सा ही है, और आज भी रेडियो आपके परिवार का इस हिस्सा है, ठीक उसी तरह से जैसे कि आपको हम अपना परिवार मानते हैं। बस यही दुआ है कि ये सिलसिला यूं ही चलता रहे।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਗੁਰਵਿੰਦਰ ਸਿੰਘ ਸਹੋਤਾ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪੰਜਾਬ ਪੁਲਿਸ ਨੇ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਸਾਈਬਰ ਧੋਖਾਧੜੀ ਗਰੋਹਾਂ ਵਿੱਚੋਂ ਇੱਕ ਦਾ ਪਰਦਾਫਾਸ਼ ਕਰਦਿਆਂ ਲੁਧਿਆਣਾ ਤੇ ਹੋਰ ਥਾਵਾਂ ਤੋਂ 132 ਲੋਕਾਂ ਨੂੰ ਗ੍ਰਿਫਤਾਰ ਕੀਤਾ ਏ। ਦੋਸ਼ੀ ਕਥਿਤ ਤੌਰ ਤੇ ਜਾਲੀ ਕਾਲ ਸੈਂਟਰ ਚਲਾ ਰਹੇ ਸਨ, ਜੋ ਪੌਪ ਅਪ ਘੁਟਾਲਿਆਂ, ਰਿਮੋਟ ਐਕਸੈਸ ਟੂਲਸ ਤੇ ਜਾਲੀ ਬੈਂਕ ਸੁਰੱਖਿਆ ਅਲਰਟ ਰਾਹੀਂ ਵਿਦੇਸ਼ੀ ਨਾਗਰਿਕਾਂ ਸਮੇਤ ਪੀੜਤਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਇਸ ਬਾਰੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਕਿ ਪੁਲਿਸ ਨੇ ਦੋਸ਼ੀਆਂ ਤੋਂ 1,07,00,000 ਰੁਪਏ ਨਕਦ, 98 ਲੈਪਟਾਪ, 229 ਮੋਬਾਈਲ ਫੋਨ ਅਤੇ 19 ਲਗਜ਼ਰੀ ਵਾਹਨ ਜ਼ਬਤ ਕੀਤੇ ਨੇ। ਗ੍ਰਿਫਤਾਰ ਕੀਤੇ ਗਏ ਵਿਅਕਤੀ ਦਿੱਲੀ, ਗੁਰੂਗ੍ਰਾਮ, ਦੇਹਰਾਦੂਨ ਤੇ ਦੱਖਣੀ ਭਾਰਤ ਤੋਂ ਨੇ। ਅਧਿਕਾਰੀਆਂ ਨੇ ਕਿਹਾ ਕਿ ਗਰੋਹ ਖਾਤਿਆਂ ਵਿੱਚ ਪੈਸੇ ਟ੍ਰਾਂਸਫਰ ਕਰਨ ਲਈ ਬੈਂਕ ਅਧਿਕਾਰੀਆਂ ਦਾ ਰੂਪ ਧਾਰਨ ਕਰ ਲੈਂਦਾ ਸੀ। ਇਸ ਸਬੰਧੀ

ਹੋਰ ਜਾਣ ਜਾਰੀ ਹੈ। ਗੁਰਦਾਸਪੁਰ ਵਿਖੇ ਐਸਡੀਐਮ ਦੀ ਸੇਵਾ ਨਿਭਾ ਰਹੇ ਪੀਸੀਐਸ ਅਧਿਕਾਰੀ ਅਨੁਪ੍ਰੀਤ ਕੌਰ ਰੰਧਾਵਾ ਨੂੰ ਅੱਜ ਸਵੇਰੇ ਪੱਟੀ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਹੈ। ਸਾਡੇ ਪੱਤਰਕਾਰ ਅਨੁਸਾਰ ਇਸ ਮਾਮਲੇ ਨੂੰ ਜੰਮੂ ਕਸ਼ਮੀਰ ਰਾਜਸਥਾਨ ਹਾਈਵੇ ਲਈ ਐਕਵਾਇਰ ਕੀਤੀ ਜ਼ਮੀਨ ਵਿੱਚ ਹੋਏ ਗਬਨ ਨੂੰ ਜੋੜ ਕੇ ਦੇਖਿਆ ਜਾ ਰਿਹਾ ਹੈ। ਐਸਡੀਐਮ ਰੰਧਾਵਾ 'ਤੇ 1,63,00,000 ਰੁਪਏ ਦੇ ਗਬਨ ਦਾ ਕੇਸ ਚੱਲ ਰਿਹਾ ਸੀ। ਸੂਤਰਾਂ ਅਨੁਸਾਰ ਐਸਡੀਐਮ ਅਨੁਪ੍ਰੀਤ ਕੌਰ ਰੰਧਾਵਾ ਨੂੰ ਪੱਟੀ ਪੁਲਿਸ ਵੱਲੋਂ ਸਵੇਰੇ ਉਹਨਾਂ ਦੇ ਸਰਕਾਰੀ ਘਰ ਤੋਂ ਹਿਰਾਸਤ ਵਿੱਚ ਲਿਆ ਗਿਆ। ਮੁੱਖ ਚੋਣ ਅਧਿਕਾਰੀ ਮਿਤਰਾ ਵੱਲੋਂ ਵਿਸ਼ੇਸ਼ ਤੀਬਰ ਸੋਧ SIR ਸੰਬੰਧੀ

ਸਮਾਂ ਨੂੰ ਪਹਿਲ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ BLA ਦੀ ਭੂਮਿਕਾ ਬਹੁਤ ਅਹਿਮ ਹੈ ਤੇ SIR ਦੇ ਹਰੇਕ ਪੜਾਅ ਉੱਤੇ BLO ਵੱਲੋਂ BLA ਨਾਲ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾਣਗੀਆਂ ਤਾਂ ਜੋ ਇਸ ਸਾਰੀ ਪ੍ਰਕਿਰਿਆ ਦੀ ਪਾਰਦਰਸ਼ਤਾ ਬਰਕਰਾਰ ਰਹੇ। ਉਨ੍ਹਾਂ ਰਾਜਨੀਤਿਕ ਪਾਰਟੀਆਂ ਨੂੰ ਕਿਹਾ ਕਿ BLA ਦੀ ਨਿਯੁਕਤੀ ਸੰਬੰਧੀ ਵੀ ਪ੍ਰਕਿਰਿਆ ਨੂੰ ਜਲਦ ਮੁਕੰਮਲ ਕਰ ਲਿਆ ਜਾਵੇ। ਸ੍ਰੀਮਤੀ ਮਿੰਦਰਾ ਨੇ ਕਿਹਾ ਕਿ SIR ਦੀ ਸਮੁੱਚੀ ਪ੍ਰਕਿਰਿਆ ਦੌਰਾਨ ਦਫ਼ਤਰ ਮੁੱਖ ਚੋਣ ਦਫ਼ਤਰ ਪੰਜਾਬ ਰਾਜ ਦੀਆਂ ਰਾਜਨੀਤਿਕ ਪਾਰਟੀਆਂ ਨਾਲ ਲਗਾਤਾਰ ਸੰਪਰਕ ਵਿੱਚ ਰਹੇਗਾ। ਇਸ ਮੌਕੇ ਉਨ੍ਹਾਂ ਵੋਟ ਸੰਬੰਧੀ ਅਧਿਕਾਰੀ ਬਾਰੇ ਵੀ ਰਾਜਨੀਤਿਕ ਪਾਰਟੀਆਂ ਨੂੰ ਜਾਣੂ ਕਰਵਾਇਆ। ਖੇਤੀਬਾੜੀ ਮੰਤਰੀ ਬਲਵੀਰ ਸਿੰਘ ਹੁੱਡਾ ਨੇ ਸ੍ਰੀ ਮੁਕਤਸਰ ਸਾਹਿਬ ਦੇ ਅਬੁਲ ਖੁਰਾਣਾ ਵਿਖੇ 6,50,00,000 ਰੁਪਏ ਦੀ ਲਾਗਤ ਵਾਲੇ ਕੰਕਰੀਟ ਲਾਈਨਿੰਗ ਪ੍ਰੋਜੈਕਟ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਟੇਲਿਆਂ ਦੇ ਪੈਂਦੀਆਂ ਜ਼ਮੀਨਾਂ ਦੇ ਕਿਸਾਨਾਂ ਨੂੰ ਸਿੰਚਾਈ ਲਈ ਪੂਰਾ ਪਾਣੀ ਉਪਲਬਧ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਨਹਿਰੀ ਪਾਣੀ ਦੀ ਸਮਰੱਥਾ ਵਧਾਉਣ ਲਈ 15,000 ਕਿਲੋਮੀਟਰ ਤੋਂ ਵੱਧ ਨਹਿਰਾਂ, ਰਜ਼ਵਾਹੇ, ਕੱਸੀਆਂ ਨੂੰ ਪੱਕਾ ਕਰਕੇ ਜ਼ਮੀਨ ਦੋ ਪਾਈਪਾਂ ਪਾਈਆਂ ਗਈਆਂ ਨੇ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਨੂੰ ਜਿੱਥੇ ਪਹਿਲਾਂ 33% ਪਾਣੀ ਮਿਲਦਾ ਸੀ ਉੱਥੇ ਹੁਣ ਸਿੰਚਾਈ ਵਿਭਾਗ ਦੇ ਬੁਨਿਆਦੀ ਢਾਂਚੇ ਸੁਧਾਰ ਨਾਲ 75% ਪਾਣੀ ਉਪਲਬਧ ਹੋਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਬੋਹਰ ਤੇ ਫਾਜ਼ਿਲਕਾ ਇਲਾਕਿਆਂ ਤੇ ਟੈਲਾਂ ਤੇ ਪੈਂਦੇ ਪਿੰਡਾਂ ਤੱਕ ਪਾਣੀ ਪੂਰੀ ਮਾਤਰਾ ਵਿੱਚ ਪਹੁੰਚਾਇਆ ਜਾ ਰਿਹਾ ਹੈ। ਹੁਸ਼ਿਆਰਪੁਰ ਦੇ ਨੇੜਲੇ ਪਿੰਡ ਚੱਕ ਸਮਾਨ ਕਿ ਬੀਤੇ ਦਿਨ ਬੋਰਵੈਲ ਚ ਡਿੱਗੇ 4 ਸਾਲਾਂ ਬੱਚੇ ਨੂੰ ਕਰੀਬ 9 ਘੰਟਿਆਂ ਦੀ ਭਾਰੀ ਮੁਸ਼ਕਤ ਤੋਂ ਬਾਅਦ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਬੱਚੇ ਗੁਰਕਰਨ ਸਿੰਘ, ਪੁੱਤਰ ਹਰਿੰਦਰ ਤੇ ਆਸ਼ਾ ਜੋ ਕਿ ਮਜ਼ਦੂਰੀ ਕਰਦੇ ਹਨ, ਰਾਤ ਕਰੀਬ 12:40 ਦੇ ਕਰੀਬ ਬੋਰਵੈਲ ਵਿੱਚੋਂ ਬਾਹਰ ਕੱਢਿਆ ਗਿਆ ਤੇ ਤੁਰੰਤ ਮੈਡੀਕਲ ਜਾਣ ਲਈ ਹਸਪਤਾਲ ਲਿਜਾਇਆ ਗਿਆ। ਡਿਪਟੀ ਕਮਿਸ਼ਨਰ ਅਸ਼ਕਾ ਜੈਨ ਤੇ SSP ਸੰਦੀਪ ਕੁਮਾਰ ਮਲਿਕ ਨੇ ਬਚਾਅ ਕਾਰਜਾਂ ਦੀ ਅਗਵਾਈ ਕੀਤੀ ਤੇ ਆਪਰੇਸ਼ਨ ਸਫਲ ਬਣਾਉਣ ਲਈ ਬਚਾਅ ਟੀਮਾਂ ਦੀ ਭਰਵੀਂ ਸ਼ਲਾਘਾ ਕੀਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਾਮ 4 ਵਜੇ ਦੇ ਕਰੀਬ ਇਹ ਘਟਨਾ ਵਾਪਰੀ ਤੇ ਸੂਚਨਾ ਮਿਲਣ ਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਗੁਰਕਰਨ ਨੂੰ ਆਪਣੇ ਘਰ ਦੇ ਨਾਲ ਲੱਗਦੇ ਖੁੱਲ੍ਹੇ ਬੋਰਵੈਲ ਨੂੰ ਜਾਣ ਡਿੱਗਾ ਸੀ। ਉਨ੍ਹਾਂ ਦੱਸਿਆ ਕਿ ਬੋਰਵੈਲ ਦੇ ਬਿਲਕੁਲ ਨਾਲ 30 ਫੁੱਟ ਤੋਂ ਜ਼ਿਆਦਾ ਡੂੰਘਾ ਟਾਇਰ ਟੁੱਟਣ ਤੋਂ ਬਾਅਦ ਬਚਾਅ ਟੀਮ ਦੇ ਨਾਲ ਬਣਾਏ ਗਏ ਇੱਕ ਤੰਗ ਰਾਹ ਰਾਹੀਂ ਸ਼ਾਮ ਤੱਕ ਪਹੁੰਚ ਕਰਕੇ ਕਾਫੀ ਜੱਦੋਜਹਿਦ ਤੋਂ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਸਿਹਤ ਵਿਭਾਗ ਜ਼ਿਲ੍ਹਾ ਮੁਹਾਲੀ ਵੱਲੋਂ ਡੇਂਗੂ ਵਿਰੁੱਧ ਜਾਗਰੂਕਤਾ ਰੈਲੀ ਕੱਢੀ ਗਈ। ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾਕਟਰ ਦਿਨੇਸ਼ ਜੋਗਰਾ ਨੇ ਰੈਲੀ ਨੂੰ ਫੇਸ 3B1 ਦੇ ਸਰਕਾਰੀ ਸਕੂਲ ਤੋਂ ਰਵਾਨਾ ਕੀਤਾ, ਜਿਸ ਵਿੱਚ ਸਿਹਤ ਕਰਮੀਆਂ ਤੇ ਨਰਸਿੰਗ ਕਾਲਜਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਰੈਲੀ ਦੌਰਾਨ ਜਿੱਥੇ ਲੋਕਾਂ ਨੂੰ ਡੇਂਗੂ ਬੁਖਾਰ ਤੋਂ ਬਚਣ ਦਾ ਹੋਕਾ ਦਿੱਤਾ ਗਿਆ, ਉੱਥੇ ਲੋਕਾਂ ਨੂੰ ਡੇਂਗੂ ਦੇ ਲੱਛਣਾਂ, ਕਾਰਨਾਂ, ਬਚਾਅ ਅਤੇ ਇਲਾਜ ਸੰਬੰਧੀ ਪੈਂਫਲੇਟ ਵੰਡੇ ਗਏ। ਰੈਲੀ ਦੌਰਾਨ ਜ਼ਿਲ੍ਹਾ ਐਪੀਡੋਮੋਲੋਜਿਸਟ ਡਾਕਟਰ ਅਨਾਮਿਕਾ ਸੋਨੀ ਨੇ ਕਿਹਾ ਕਿ ਸਿਵਲ ਸਰਜਨ ਡਾਕਟਰ ਸੰਜੀਤਾ ਜੈਨ ਦੇ ਨਿਰਦੇਸ਼ਾਂ ਤੇ ਕੱਟੀ ਗਈ ਰੈਲੀ ਦਾ ਮਕਸਦ ਲੋਕਾਂ ਨੂੰ ਇਸ ਮਾਰੂ ਬੁਖਾਰ

0: ਚੌਕ ਸੈਂਡ ਦੀ ਲੋੜ ਏ। ਇਹਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲੇ @AIR_RNG ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਮਿਲਟਨ ਤੁਸੀਂ ਸੁਣੋ 1:40 ਤੇ। ਨਮਸਕਾਰ।
1: ये विविध भारती का चंडीगढ़ केंद्र है। थोड़ी ही देर में आप सुनेंगे फिल्मी गीत।

ਹੁਣ ਤੋਂ ਕੁਝ ਹੀ ਪਹਿਲਾਂ ਤੁਸੀਂ ਸੁਣੋਗੇ ਹਿੰਦੀ ਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।

ਇਹ ਗੀਤ ਤੁਸੀਂ ਸੁਣਿਆ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਦੀ ਆਵਾਜ਼ਾਂ ਚ। ਹੁਣ ਪੇਸ਼ ਹੈ ਇੱਕ ਹੋਰ ਦੁਗਾਣਾ ਐਚ ਗਰੇਵਾਲ ਤੇ ਸੁਰਿੰਦਰ ਕੌਰ ਦਾ ਗਾਇਆ

ਜਿਹਰਾਂ ਨੂੰ ਕਹਦੇ ਪੌਣ ਵੈਰ ਨਾਨਾ ਡੰਡਨੀ ਸਾਡਿਆਂ ਪਿਆਰਾਂ ਦੀ ਨਾ ਖੁੱਲ ਜਾਵੇ ਗੰਡਨੀ ਹਸਨ ਪੂਰੀ ਤੇਰਾ ਨੀ ਬਣਾ ਨਾ ਦੇਵੇ ਗੀਤ ਕਿਤੇ ਹਸਨ ਪੂਰੀ।

ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਇਸ ਵੇਲੇ ਤੁਸੀਂ ਸੁਣ ਰਹੇ ਹੋ ਪੰਜਾਬੀ ਗੀਤ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਦੀ ਆਵਾਜ਼ ਚ। ਇਸੇ ਆਵਾਜ਼ ਚ ਹੁਣ ਸੁਣੋ ਇੱਕ ਹੋਰ ਗੀਤ।

0: ਇੱਕ ਵਾਕਥੋਨ ਦਾ ਆਯੋਜਨ ਕੀਤਾ। ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰੀ ਕ੍ਰਿਸ਼ਨ ਬੇਦੀ ਨੇ ਅੱਜ ਹਾਂਸੀ ਜ਼ਿਲ੍ਹੇ ਦੇ ਸਿਸਾਈ ਪਿੰਡ ਵਿੱਚ ਇੱਕ ਆਧੁਨਿਕ ਡਰੋਨ ਨਿਰਮਾਣ ਯੂਨਿਟ ਦਾ ਉਦਘਾਟਨ ਕੀਤਾ। ਅੱਜ ਸ਼ਨਿਚਰੀ ਮੱਸਿਆ ਤੇ ਹਰਿਆਣਾ ਅਤੇ ਦੇਸ਼ ਦੇ ਹੋਰ ਰਾਜਾਂ ਤੋਂ ਸੈਂਕੜੇ ਸ਼ਰਧਾਲੂਆਂ ਨੇ ਕੁਰੂਕਸ਼ੇਤਰ ਦੇ ਪਵਿੱਤਰ ਬ੍ਰਹਮ ਸਰੋਵਰ ਵਿੱਚ ਇਸ਼ਨਾਨ ਕੀਤਾ ਅਤੇ ਲੋੜਵੰਦਾਂ ਨੂੰ ਕਾਲੇ ਤਿਲ, ਮਾਂ ਦੀ ਦਾਲ, ਕਾਲੇ ਕੱਪੜੇ, ਛਤਰੀਆਂ ਅਤੇ ਜੁੱਤੇ ਅਤੇ ਚੱਪਲਾਂ ਦਾਨ ਕੀਤੀਆਂ। ਸਿੱਖਿਆ ਮੰਤਰੀ ਮਹੀਪਾਲ ਟਾਂਡਾ ਨੇ ਪਲਵਲ ਵਿੱਚ ਜਾਟ ਸਮਾਜ ਵਿਕਾਸ ਸਮਿਤੀ ਵੱਲੋਂ ਆਯੋਜਿਤ ਦੋ ਰੋਜ਼ਾ ਚੌਪਈ ਮਹਾਂਕੁੰਭ ਵਿੱਚ ਕਿਹਾ ਕਿ ਜਾਟ ਸਮਾਜ ਵਿਕਾਸ ਸਮਿਤੀ ਚੌਪਈ ਅਤੇ ਢੋਲ ਨਿਗਾੜਿਆਂ ਰਾਹੀਂ ਨੌਜਵਾਨਾਂ ਨੂੰ ਉਨ੍ਹਾਂ ਦੇ ਸੱਭਿਆਚਾਰ, ਕੇਂਦਰ ਕੀਮਤਾਂ, ਕਦਰਾਂ ਕੀਮਤਾਂ ਅਤੇ ਇਤਿਹਾਸ ਨਾਲ ਜੋੜਨ ਦਾ ਕੰਮ ਕਰ ਰਹੀ ਹੈ। ਇਹਨਾਂ ਹੁਣ ਤੱਕ ਦੀਆਂ ਮੁੱਖ ਪ੍ਰਾਦੇਸ਼ਿਕ ਖ਼ਬਰਾਂ।
1: आकाशवाणी के 90 वर्ष पूरे होने के अवसर पर हमारी विशेष श्रृंखला यादों का कारवां में इस बार पूर्व प्रसारित कार्यक्रम जिंदगी नामा में सुनिए सन 1971 के भारत पाक युद्ध में लौंगेवाला की ऐतिहासिक लड़ाई में अदम्य साहस, शौर्य और निडरता से बहुत कम सैनिकों के साथ दुश्मन की विशाल सेना का डटकर मुकाबला करने वाले, उसे पीछे हटने पर मजबूर करने वाले महावीर चक्र से सम्मानित ब्रिगेडियर कुलदीप सिंह चांदपुरी की कहानी, उन्हीं की जबानी, पूर्व प्रसारित कार्यक्रम जिंदगी नामा में कल दिन में 11 बजे।
2: तो जब ये बॉर्डर क्रॉस करके फौज के टैंक पाकिस्तान के लौंगेवाला की तरफ निकले, तो उसी वक्त जो हमारा पेट्रोल गया हुआ था बॉर्डर के ऊपर 30 बंदों का, उन्होंने मेरे को वायरलेस सेट पर बता दिया कि सर ये तो पाकिस्तान की तरफ से इतने टैंक और इतनी पैदा फौज आपकी तरफ आ रही है।
1: तो सुनना ना भूलें आकाशवाणी के 90 वर्ष पूरे होने के अवसर पर हमारी विशेष श्रृंखला यादों का कारवां कल दिन में 11 बजे।
0: ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ ਐਫਐਮ 107.2 ਮੈਗਾਹਰਟਜ਼ ਤੇ। ਹੁਣ ਤੁਸੀਂ ਸੁਣੋਗੇ ਕੁਝ ਪੰਜਾਬੀ ਗੀਤ ਆਪਣੇ ਰੇਡੀਓ ਦੋਸਤ ਰੁਪਿੰਦਰ ਦੇ ਨਾਲ। ਆਗਾਜ਼ ਕਰਦੇ ਹਾਂ ਇਸ ਪ੍ਰੋਗਰਾਮ ਦਾ ਡਾਕਟਰ ਜ਼ੇਸ ਦੇ ਗਾਏ ਇਸ ਗੀਤ ਦੇ ਨਾਲ।

0: ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ ਐਫਐਮ 107.2 ਮੈਗਾਹਰਟਜ਼ ਤੇ। ਹੁਣ ਤੋਂ ਕੁਝ ਹੀ ਪਲਾਂ ਚ ਤੁਸੀਂ ਸੁਣੋਗੇ ਪ੍ਰੋਗਰਾਮ ਹਵਾ ਮਹਿਲ।
1: ਆਈਏ ਸੁਣੇ ਕਾਰਿਕਰਮ ਹਵਾ ਮਹਿਲ।

FM 107.2 MHz ਤੇ ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ। ਹੁਣ ਤੋਂ ਕੁਝ ਹੀ ਪਲਾਂ ਤੁਸੀਂ ਸੁਣੋਗੇ ਸਮਾਚਾਰ ਸੰਧਿਆ ਸਾਡੇ ਦਿੱਲੀ ਕੇਂਦਰ ਤੋਂ।

ਇਸ ਗੀਤ ਦੇ ਨਾਲ ਹੀ ਸਾਡਾ ਅੱਜ ਦਾ ਪ੍ਰੋਗਰਾਮ ਸੁਰ ਸਾਂਝ ਹੁਣ ਸਮਾਪਤ ਹੁੰਦਾ ਹੈ। FM 107.2 ਮੈਗਾਹਰਟਜ਼ ਤੇ ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ। ਰਾਤ ਦੇ 11 ਵਜਣ ਵਾਲੇ ਨੇ। ਹੁਣ ਤੋਂ ਕੁਝ ਹੀ ਪਲਾਂ ਤੁਸੀਂ ਸੁਣੋਗੇ ਹਿੰਦੀ ਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।